0: ਤੇਜਸ਼ਵਿਨੀ ਤਰ੍ਹਾਂ ਇੱਕ ਨਾਲ ਤੇ ਆਈ
1: ਅਗਰ ਸਾਹਿਬ ਕਿਨਾਰੇ ਤੇ ਸੀ
0: ਅਈ ਰਾਮ ਸਜਣ
1: ਅਸ ਕਜੂ ਅੰਦਰ ਲੰਗੋ ਪਿਆ ਪਤੋ ਨਾ ਰਪਿਓ
0: ਤੇਨੀ ਸੁਣਿਆ ਤੋਂ ਪੱਕੋ ਦਿਲੋ
1: ਨਸੋ ਯਾਰ ਨਹੀਂ ਕੱਟੋ ਦਿਲੋ
0: ਅਜ ਕੱਟੋ ਦਿਲੋ ਅਸ ਨੇ ਮਿਹਰ ਮਿਹਰ ਕਦੀ ਤਰ੍ਹਾਂ ਇੱਕ ਨਾਲ ਤੇ
1: ਆਈ ਅਗਰ ਸਾਹਿਬ ਜੇ ਪੰਜ ਤਰ੍ਹਾਂ ਦੇ ਕਿਨਾਰੇ ਤੇ ਫੋਤੀਆ
0: ਅਨਾ ਤੇ ਰਕੀ
1: ਬਰਾਬਰ ਆ
0: ਤੇ ਅਗਰ ਖਾਈਓ ਪਿਆਰੋ ਛੁੱਟੋ

0: ਸਾਰੇ ਵਿਸ਼ਵਾਸ
1: ਮਾਵੇ ਦੱਸ
0: ਮਾ ਸਰਵੇਂ ਦੀ ਮਾਈ
1: ਵਾਹਿਗੁਰਦਾਸ
0: ਹੱਸ ਜਣ
1: ਅੱਜ ਵਾਸੂਰੀ ਦੇ ਫਕੀਰ ਨੂੰ ਆਵਾਜ਼ ਲੱਭੀ ਕਰੇ
0: ਨਾ ਕਰਕੇ
1: ਅੱਜ ਦਰਿਆ ਨੇ ਗਿਰਦਾ
0: ਹੋ ਇੱਕ ਨਬੂਦੀ ਕਰ ਵੇਸ਼ ਦੀ ਪਹਿਣੀ ਹੈ।